ਜਦੋਂ ਸਾਲ 2004 ਮੇ ਫਿਲਮ ਆਈ ਹਮ ਤੁਮ, ਇਸ ਫਿਲਮ ਕਾ ਨਿਰਦੇਸ਼ਨ ਕੀਆ ਕੁਨਾਲ ਕੋਹਲੀ ਨੇ ਔਰ ਸੈਫ ਅਲੀ ਖਾਨ, ਰਾਨੀ ਮੁਖਰਜੀ ਕੇ ਸਾਥ ਸ਼ਹਿਨਾਜ਼ ਟ੍ਰੇਜ਼ਰੀਵਾਲਾ ਇਸ ਫਿਲਮ ਮੇ ਨਜ਼ਰ ਆਈ ਥੀ ਔਰ ਇਸ ਫਿਲਮ ਮੇ ਸ਼ਹਿਨਾਜ਼ ਨੇ ਸ਼ਾਲਿਨੀ ਕਾ ਕਿਰਦਾਰ ਨਿਭਾਇਆ ਔਰ ਇਸ ਫਿਲਮ ਮੇ ਜੋ ਭੂਮਿਕਾ ਉਨ੍ਹੋਨੇ ਨਿਭਾਈ ਵੋ ਏਕ ਮਹੱਤਵਪੂਰਨ ਕਿਰਦਾਰੋਂ ਮੇ ਸੇ ਏਕ ਰਹਾ।